ਮਰੀਜ਼ਾਂ ਨੂੰ ਉੱਥੇ ਦੀ ਰਿਪੋਰਟ ਨਿਯਮਾਂ ਦੋ ਔਨਲਾਈਨ ਹੀ ਬੋਦੋ। ਵੈਸੇ ਤੋਂ ਡਿਜੀਟਲ ਯੁੱਗ ਨੰਗ ਇਹ ਕਿ ਕਈ ਚੁਣੌਤੀਆਂ ਨੂੰ ਸਾਹਮਣਾ ਲਈ ਲੜਨ ਪੜੇ ਦੋ। ਹਾਲੇਗਾ ਜੂ ਕੁਮੋ ਖੈਂਦਾ ਦੁੱਖ ਕਈ ਮੀਂਹ ਸਾਈਬਰ ਅਪਰਾਧ ਨੂੰ ਸ਼ਿਕਾਰ ਆ ਚੋ, ਕਈ ਮੀਂਹ ਦੁੱਖ ਆਨੂੰ ਗਲਤ ਜਾਣਕਾਰੀ ਹੈ ਕਿਰੋ, ਫਰਜ਼ੀ ਸਮਾਚਾਰ ਯਾਨੀ ਜੋ ਗਲਤ ਖਬਰਾਂ ਫੈਲਿਓ, ਆਏ ਦੰਗ ਸੀ ਦੁੱਖ ਸੇਕੀ ਨੂੰ ਦੁੱਖ ਮੋਬਾਈਲ ਆਦਤ ਬਿਓ, ਖਾਸ ਕਰ ਦੁੱਖ ਛਾਂ ਨੂੰ ਕੁਮੋ ਜੋ ਮੋਬਾਈਲ ਨੂੰ ਲੱਤ ਦਸ ਕੇ ਸਮੱਸਿਆਏ ਵੱਲ ਤੇਜ਼ੀ ਸਸ ਬੜੇ ਦੋ ਮੰਦੇ। ਵੈਸੇ ਦੁੱਖ ਵਿਅਕਤੀਗਤ ਜਾਣਕਾਰੀ ਚੋਰੀ ਨੰਗ ਇੰਟਰਨੈੱਟ ਨੂੰ ਗਲਤ ਉਪਯੋਗ ਜੋ ਸਮਾਜ ਉਤਾਂ ਇਸ ਵਾਲੀ ਤੇਗ ਚੁਣੌਤੀ ਆ ਚੋ ਬਿਓ, ਦੋ ਤਾਂ ਇਸ ਜੋ ਡਿਜੀਟਲ ਤਕਨੀਕੂ ਉਪਯੋਗ ਸਾਵਧਾਨੀ ਨੰਗ ਜ਼ਿੰਮੇਦਾਰੀ ਸਹਿਲਾਨਿਕ ਵੱਲ ਜ਼ਰੂਰੀ ਹਾ ਜਸਮਦ ਹੈ। ਵੈਸੇ ਖਿਆਨ ਤਾਂ ਜੋ ਡਿਜੀਟਲ ਯੁੱਗ ਮਾਨਵ ਸੱਭਿਅਤਾ ਵਿਕਾਸ ਹੂ ਇਤ ਨਿਊਂਗ ਅਧਿਆਇ ਨਿਓ, ਜੋ ਸਿਰਫ ਤਕਨੀਕੀ ਪਰਿਵਰਤਨ ਹੀ ਮਾਨੀ ਬਲਕਿ ਜੋ ਸਮਾਜਿਕ ਨੰਗ ਆਰਥਿਕ ਪਰਿਵਰਤਨ ਨੂੰ ਲਈ ਮਾਧਿਅਮ ਮਦੇ। ਅਗਰ ਕਸ਼ਾਂ ਡਿਜੀਟਲ ਤਕਨੀਕੂ ਸਹੀ ਉਪਯੋਗ ਲੈਣਾ ਤੰਗਮਾ ਮਦੇ, ਆਏ ਦੰਗ ਸੀ ਦੁੱਖ ਜੂਸੂ ਦੁੱਖ ਦੁਸ਼ਪ੍ਰਭਾਵਾਂ ਨੂੰ ਸਾਵਧਾਨ ਤੋਸ਼ਮਾ, ਦੁੱਖ ਜੋ ਯੁੱਗ ਕਸ਼ਾਂ ਨੂੰ ਤਾਂਗੇਸ ਪ੍ਰਗਤੀ ਨੰਗ ਕਿ ਰੋਜ਼ਗਾਰ ਨਿਊਂਗ ਅਫਸਰ ਕੇ ਰੋ ਮਦੇ। ਡਿਜੀਟਲ ਯੁੱਗ ਕਸ਼ਾਂ ਨੂੰ ਸਿੱਖਣ ਨੂੰ ਆਗੇ ਬੜੇ ਨੰਗ ਕਿ ਦੁਨੀਆ ਨੰਗ ਜੁੜਨ ਨੂੰ ਮੌਕਾ ਕੇ ਰੋ, ਦੋ ਤਾਂਗੇਸ ਸੇਕੀ ਨੂੰ ਮਦੇ ਦੁੱਖ ਜੂ ਡਿਜੀਟਲ ਗਿਆਨ ਉਂਚਸ ਆਧੁਨਿਕ ਤਕਨੀਕ ਕਿ ਕਦਮ ਸੇ ਕਦਮ ਮਿਲਾਈ ਆ ਯੂਨਮ ਗਿਆਮਿੰਗ। ਵੈਸੀ ਦੁੱਖ ਜੁਤਾ ਤਿਕੇ ਤਾਂ ਇਸ ਜਾਣਕਾਰੀ ਕਾਸ਼ਤਾ ਵੈਸੀ ਆਇਦ ਕਿਥੰਗ ਰੋਂਚੇ ਰੋਂਚੇ ਚ ਵੈਸੀ ਕਿਥੰਗ।

ਆਪਣੇ ਪੈਰਾਂ 'ਚ ਜੋ ਆ ਸੇ ਪਤਾਣੇ ਚੱਲਣੇ ਅਤੇ ਕੰਡੇ ਚੁਬੋ ਇਸ ਤੋਂ ਪਹਿਲੇ ਆਹ ਜੋ ਚੱਪਲਾਂ ਜਾਂ ਜੁੱਤੇ ਜੋ ਇਹ ਸੇ ਪਹਿਨੀ ਲੈਣੇ ਚਾਹੀਦੇ। ਤੁਸੀਂ ਸੁਣਿਆ ਰਹੇ ਆਪਣਾ ਪਿਆਰਾ ਬਿਲਾਸਪੁਰੀ ਪ੍ਰੋਗਰਾਮ, ਸਭਨੀ ਸੁਣਨੇ ਵਾਲਿਆਂ ਪੁੰਨ ਮਾਰਾ ਪਿਆਰ ਭਰਾ ਨਮਸਕਾਰ। ਤਾਂ ਅੱਜ ਕੇ ਪ੍ਰੋਗਰਾਮਾਂ 'ਚ ਤੁਸੀਂ ਸੁਣਨੇ ਪਿਆਰੇ ਪਿਆਰੇ ਲੋਕ ਗੀਤ, ਖਾਸ ਖਾਸ ਖਬਰਾਂ ਵੀ ਤੁਹਾਂ ਸੁਣਾਉਣੀਆਂ, ਲਾਣੀਆਂ ਛੋਟੀ ਛੋਟੀ ਪਿਆਰੀ ਪਿਆਰੀਆਂ ਗੱਲਾਂ ਬਾਤਾਂ ਵੀ ਤੁਹਾਂ ਕਰਨੇ। ਕਹਿੰਦੇ ਦੇਖੋ ਜੀ, ਅੱਜ ਕੱਲ੍ਹ ਤੌਂਦੀ ਜੋ ਇਸੇ ਬੜ ਭਾਰੀ ਭੜਕੀ ਗੁਰੀ, ਇਸ ਖਾਤਰ ਆਪਣੀ ਸਿਹਤੀ ਦੀ ਖੂਬ ਸੰਭਾਲ ਰੱਖਣੀ ਚਾਹੀਦੀ। ਜੇ ਆਹ ਜੋ ਧੁੱਪੇ 'ਚ ਕਿਤੇ ਨਿਕਲਣਾ ਪਈ ਜਾਓ ਤਾਂ ਆਹ ਜੋ ਚਾਹੀਦਾ ਭਈ ਛਤਰੂ ਜੋ ਆਸੇ ਹਾਂ ਰੇ ਸੌਗੀ ਜ਼ਰੂਰ ਹੋਣਾ ਚਾਹੀਦਾ, ਕਨੇ ਛਤਰੂ ਟੱਕੀ ਕਨੀ ਜਾਣਾ ਚਾਹੀਦਾ, ਪਾਣੀ ਦੀ ਬੋਤਲ ਆਹ ਕਨੇ ਹਮੇਸ਼ਾ ਸੌਗੀ ਹੋਣੀ ਚਾਹੀਦੀ, ਕਿਉਂਕਿ ਥੋੜ੍ਹਾ ਥੋੜ੍ਹਾ ਪਾਣੀ ਆਹ ਜੋ ਪੀਣਾ ਜ਼ਰੂਰ ਚਾਹੀਦਾ, ਕਿਉਂਕਿ ਪਾਣੀ ਦੀ ਕਮੀ ਇੱਕ ਵਾਰ ਸਰੀਰਾਂ 'ਚ ਹੋਈ ਆਓ ਤਾਂ ਫਿਰ ਦੇਖੋ ਜੀ ਚੱਕਰ ਲੱਗੀਆਂ ਹੈ, ਬੜ ਭਾਰੀ ਹੋਰ ਬਿਮਾਰੀਆਂ ਵੀ ਆਹ ਜੋ ਹੋਈ ਆਉਂਦੀਆਂ। ਕਹਿੰਦੇ ਖਾਣੇ ਪੀਣੇ ਦਾ ਖੂਬ ਧਿਆਨ ਰੱਖਣਾ ਚਾਹੀਦਾ, ਬਾਈ ਸਾਈ ਬਿਲਕੁਲ ਨਹੀਂ ਖਾਣਾ ਚਾਹੀਦਾ, ਸਜੀਰਾ ਤਾਜ਼ਾ ਬਿਲਕੁਲ ਖਾਣਾ ਚਾਹੀਦਾ, ਭਿਆਗਰਾ ਖਾਧੀਰਾ ਬਣਾਉਰਾ ਖਤਮ ਕਰ ਦੇਣਾ ਚਾਹੀਦਾ, ਦੁਪਹਿਰਾ ਜੋ ਹੋਰ ਬਣਾਇਆ ਥੋੜ੍ਹਾ ਜਿਹਾ ਸੰਜਕੀਆ ਹੋਰ ਬਣਾਇਆ। ਕਹਿੰਦੇ ਇਹੜਾ ਜੀ ਵੀ ਇਹੜੇ ਮੌਕੇ 'ਚ ਜੋ ਆਸੇ ਪੁਦੀਨਾ ਪਿਆਜ਼ ਜਾਂ ਕੱਚੇ ਅੰਬਾਂ ਦੀ ਚਟਨੀ ਇਹੜੀ ਇਹੜੀ ਚੀਜ਼ਾਂ ਜ਼ਰੂਰ ਖਾਣੀ ਚਾਹੀਦੀਆਂ ਤਾਂ ਕਿ ਆਹ ਜੋ ਗਰਮੀ ਅੰਦਰੂਨੀ ਅਨੀ ਹੋਈ ਜਾਓ। ਕਈ ਵਾਰ ਹੁਆ ਵੀ ਪੇਟ ਖਰਾਬ ਹੋ ਜਾਂ, ਉਲਟੀਆਂ ਲੱਗ ਜਾਈਆਂ ਜਾਂ ਦਸਤ ਲੱਗ ਜਾਏ ਤਾਂ ਇਹੜੇ 'ਚ ਜੀ ਆਪਣੀ ਸਿਹਤ ਦਾ ਸੰਭਾਲ ਜ਼ਰੂਰ ਰੱਖਣੀ ਚਾਹੀਦੀ। ਘਰੇ ਉਬਾਲੂਰਾ ਠੰਡਾ ਕੀਤੂਰਾ ਪਾਣੀ ਜੋ ਆ ਤਿਸ 'ਚ ਥੋੜ੍ਹਾ ਜਿਹਾ ਲੂਣ ਮਿਲਾਇਆ ਖੰਡ ਮਿਲਾਈ ਸੇ ਬਾਰ ਬਾਰ ਪੀਂਦੇ ਰਹਿਣਾ ਚਾਹੀਏ, ਜਾਂ ਜਿਸ ਜੋ ਐਸੀ ਬਿਮਾਰੀ ਲੱਗ ਰਹੀ ਤੁਸੀਂ ਸੁਪਲਾਉਂਦੇ ਰਹਿਣਾ ਚਾਹੀਦਾ। ਕਨੀ ਛੋੜ ਤੇ ਛੋੜ ਜੋ ਅਸ ਜੋ ਵੀ ਹਸਪਤਾਲ ਡਿਸਪੈਂਸਰੀ ਆਹਰੇ ਨੇੜੇ ਤੇੜੇ ਹੋਊਗੀ ਉੱਥੇ ਮਰੀਜ਼ਾਂ ਜੋ ਲਈ ਕਨੇ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੀ ਬਿਮਾਰੀ ਜੋ ਇਸੇ ਵੱਧਦੇ ਬੜ ਭਾਰੀ ਵਧੀ ਆਉਂਦੀ। ਕਨੀ ਜੀ ਬੜ ਭਾਰੀ ਜ਼ਰੂਰੀ ਹੋ ਜੇ ਤਾਂ ਹੀ ਬਾਹਰ ਨਿਕਲਣਾ ਚਾਹੀਦਾ ਘਰੇ, ਅਤੇ ਇਆਂ ਘਰੇ ਦੇ ਅੰਦਰ ਹੀ ਰਹਿਣਾ ਚਾਹੀਦਾ। ਕੱਪੜੇ ਜੋ ਇਹ ਹੋ ਸਕੋ ਤਾਂ ਸੁੱਤੀ ਕੱਪੜੇ ਜੋ ਇਹ ਸਹੀ ਪੈਜਣੇ ਚਾਹੀਦੇ ਜੀ। ਕਨੇ ਤਿੰਨਾਂ 'ਚ ਵੀ ਇਹੜਾ ਨਹੀਂ ਵੀ ਕਾਲੇ ਖਰੇ ਨੀਲੇ ਗੜੇ ਗੂੜੇ ਗੂੜੇ ਰੰਗ ਪਹਿਨੇ, ਫਿੱਕੇ ਰੰਗ ਅੱਜ ਕੱਲ੍ਹ ਬੜ ਭਾਰੀ ਖਰੇ ਲਗਾਏ। ਕਨੇ ਤਿੰਨਾਂ 'ਤੇ ਬੋਲਿਆ ਵੀ ਐਸਾ ਠੰਡ ਵੀ ਪੋਰੀ ਰਹੀ, ਗਰਮੀ ਵੀ ਜ਼ਿਆਦਾ ਨਹੀਂ ਲੱਗਦੀ ਆਈ। ਗਰਮ ਖਾਣੇ ਦੀ ਜੋ ਚੀਜ਼ਾਂ ਹੀ ਆ ਜੀਆਂ ਮੂੰਗਫਲੀਆਂ ਜਾਂ ਹੋਰ ਇਹ ਬਦਾਮ ਕਾਜੂ ਇਹ ਸਾਰੇ ਰੱਖਣੇ ਹੈ ਸਿਆਲੇ ਖਾਤਰ, ਤਾਂ ਇਹ ਸਾਰੇ ਖਾਣੇ ਹੈ ਸਿਆਲੇ ਜੋ। ਕਨੇ ਅੱਜ ਕੱਲ੍ਹ ਜੋ ਅਸੀਂ ਠੰਡੀਆਂ ਠੰਡੀਆਂ ਖੂਬ ਚੀਜ਼ਾਂ ਖਾਣੀਆਂ, ਕਨੇ ਬਿਲਕੁਲ ਬਿਮਾਰ ਵੀ ਨਹੀਂ ਹੋਣਾ ਹੀ ਆ।

ਜੇ ਤੁਸੀਂ ਆਪਣੀ ਜ਼ਿੰਦਗੀ ਵਧੀਆ ਕੱਟਣਾ ਚਾਹੁੰਦੇ ਹੋਗੇ ਤਾਂ ਤੁਹਾਂ ਜੋ ਚਾਹੀਦਾ ਵੀ ਆਪਣੇ ਸੁਭਾਵ ਜੋ ਬਦਲੀ ਲਓ। ਲੋਕਾਂ ਦੇ ਅਨੁਸਾਰ ਜੋ ਆ ਅਸੀਂ ਆਪੂ ਜੋ ਬਦਲੀ ਨਹੀਂ ਸਕਦੇ, ਪਰ ਹਾਂ ਜੋ ਹਮੇਸ਼ਾ ਖਰਾ ਜੋ ਆ ਜੋ ਹਾਂ ਜੋ ਠੀਕ ਲਗਾਂ ਕਨੇ ਠੀਕ ਵੀ ਹੋਵਾਂ ਸੇ ਜੇ ਸੇ ਕਰਨਾ ਚਾਹੀਦਾ, ਕਿਉਂਕਿ ਅਸੀਂ ਸਾਰੀ ਦੁਨੀਆਂ 'ਚ ਜੋ ਆ ਸੇ ਕਾਰਪੈਟ ਨਹੀਂ ਵਿਛਾਈ ਸਕਦੇ।

ਲਗਭਗ ਮਾਰੇ ਪ੍ਰਦੇਸ਼ਾਂ 'ਚ ਜੋ ਆਸੇ ਕਈ ਟਾਈਪਾਂ ਦੀ ਖੇਤੀਆਂ ਕੀਤੀ ਜਾਂਦੀਆਂ। ਇੱਥੇ ਸਭ ਨੇ ਤਾਂ ਜ਼ਿਆਦਾ ਜੋ ਆਸੇ ਧਾਨਾਂ ਦੀ ਖੇਤੀ ਹੁੰਦੀ, ਕਣਕ ਵੀ ਇੱਥੇ ਖੂਬ ਉਗਾਈ ਜਾਂਦੀ। ਕਨੇ ਜੇ ਫਲਾਂ ਦੀ ਗੱਲ ਹੋ ਤਾਂ ਵੀ ਦੇਖੋ ਹਰਾ ਸੇਬ ਬੜਾ ਪ੍ਰਸਿੱਧ ਆ, ਕਨੇ ਹੋਰ ਵੀ ਕਈ ਫਲ ਜੋ ਇਸੇ ਆਹਰੇ ਪ੍ਰਦੇਸ਼ਾਂ 'ਚ ਪਾਏ ਜਾਂਦੇ। ਖਰੀ ਕਨੇ ਜ਼ਿਆਦਾ ਪੈਦਾਵਾਰ ਖਾਤਰ ਰਸਾਇਣਿਕ ਖਾਦਾਂ ਵਗੈਰਾ ਦਾ ਪ੍ਰਯੋਗ ਵੀ ਇੱਥੇ ਕੀਤਾ ਜਾਂਦਾ। ਫਸਲਾਂ ਪਾਣੀ ਦੇ ਚੱਕਰਾਂ 'ਚ ਫਸਲਾਂ ਦੀ ਗੁਣਵੱਤਾ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ, ਬਲਕਿ ਜ਼ਿਆਦਾ ਪੈਦਾਵਾਰ ਪਾਸੇ ਜੋ ਆ ਸੇ ਇਨਸਾਨਾਂ ਦਾ ਧਿਆਨ ਰਹਿੰਦਾ, ਤਾਂ ਕਿ ਤਿੰਨੋਂ ਜ਼ਿਆਦਾ ਫਾਇਦਾ ਮਿਲੀ ਸਕੋ। ਖੇਤੀਬਾੜੀ ਕਰਨੇ ਦਾ ਸਹਿ ਤਰੀਕਾ ਜਿਸ 'ਚ ਜੇ ਜ਼ਮੀਨੀ ਸ਼ਕਤੀ ਜੋ ਬਣਾਏ ਰੱਖਦੇ ਹੋਏ ਪ੍ਰਕਿਰਤਿਕ ਖਾਦਾਂ ਵਗੈਰਾ ਦਾ ਪ੍ਰਯੋਗ ਕੀਤਾ ਜਾਂਦਾ ਸੇ ਜੈਵਿਕ ਖੇਤੀ ਦੇ ਨਾਂ 'ਤੇ ਜਾਣਿਆ ਜਾਂਦਾ। ਇੱਤ ਤੇ ਮਾਰੇ ਪਰਿਆਵਰਣ ਜੋ ਵੀ ਬੜਭਰੀ ਨੁਕਸਾਨ ਜੋ ਆ ਸੇ ਨਹੀਂ ਹੁੰਦਾ ਹੀ ਆ, ਕਨੀ ਬੜਭਰੀ ਫਾਇਦਾ ਹੁੰਦਾ। ਕਨੀ ਦੂਜੀ ਜੋ ਖੇਤੀ ਰਸਾਇਣਿਕ ਖੇਤੀ ਤੇ ਇਸ 'ਤੇ ਜ਼ਮੀਨ ਵੀ ਜੋ ਇਸੇ ਕਈ ਕੁਛ ਟਾਈਮਾਂ ਬਾਅਦ ਬੰਦਰ ਹੋਈ ਜਾਂਦੀ। ਜੈਵਿਕ ਖੇਤੀ ਅਪਣਾਉਣੇ 'ਤੇ ਜੋ ਆ ਸਿਹਤ ਰੀ ਵੀ ਸੰਭਾਲ ਰਹਿੰਦੀ ਸਭਨੀ ਦੀ, ਕਨੀ ਜ਼ਮੀਨ ਜੋ ਇਸੇ ਵੀ ਖਰੀ ਰਹਿੰਦੀ। ਇਸ 'ਤੇ ਪ੍ਰਦੂਸ਼ਣ ਵੀ ਨਹੀਂ ਫੈਲਦਾ, ਪਾਣੀ ਦੀ ਵੀ ਘੱਟ ਜ਼ਰੂਰਤ ਐਸੀ ਖੇਤੀ ਜੋ ਪਾਉਂਦੀ। ਮਾਲਾਂ ਖਾਤਰ ਵੀ ਇਹ ਖੇਤੀ ਬੜੀ ਫਾਇਦੇਮੰਦ ਦੀ। ਜੈਵਿਕ ਜੋ ਆਹ ਜੋ ਅਨਾਜ ਮਿਲਦਾ ਜਾਂ ਫਲ ਫਰੂਟ ਮਿਲਦੇ ਸੇ ਬੜ ਭਾਰੀ ਪੌਸ਼ਟਿਕ ਵੀ ਹੁੰਦੇ, ਕਨੇ ਸਵਾਦ ਵੀ ਤਿੰਨ ਰਬੜ ਭਾਰੀ ਲਹਿਦਾ ਹੀ ਹੁੰਦਾ। ਇਸ 'ਤੇ ਸਭਨੀ ਦੀ ਸਿਹਤਾਂ 'ਚ ਵੀ ਬੜਾ ਸੁਧਾਰ ਹੁੰਦਾ। ਰਸਾਇਣਿਕ ਚੀਜ਼ਾਂ ਜੋ ਹੀ ਅਸੀਂ ਬਾਜ਼ਾਰਾਂ 'ਤੇ ਖਰੀਦਣੀ ਪਈ ਆ, ਕਨੀ ਬੜ ਭਾਰੀ ਮਹਿੰਗੀਆਂ ਵੀ ਹੁੰਦੀਆਂ ਹੀ ਆ, ਤਾਂ ਜੈਵਿਕ ਖੇਤੀ ਕਰਕੇ ਤਾਂ ਇਸ 'ਤੇ ਪੈਸਾ ਵੀ ਬਚੀ ਆਉਂਦਾ। ਇਸ 'ਤੇ ਮਿੱਟੀ ਦੀ ਜੋ ਉਰਵਰਕ ਸ਼ਕਤੀ ਉਪਜਾਊ ਜੋ ਪਾਣਾ ਸੇ ਵੀ ਸੁਰੱਖਿਅਤ ਰਹਿੰਦਾ, ਕਨੀ ਖਾਣੇ ਦੀ ਜੋ ਚੀਜ਼ਾਂ ਹੀ ਆ ਸੇ ਵੀ ਖਰੀਆਂ ਰਹਿੰਦੀਆਂ। ਅੱਜ ਦੇਖੋ ਵੀ ਬਾਹਰਲੇ ਮੁਲਕਾਂ 'ਚ ਵੀ ਜੋ ਆ ਸੇ ਜੈਵਿਕ ਖੇਤੀ ਦੀ ਮੰਗ ਹੀ, ਕਨੇ ਆਹੀਂ ਦੇਖਾਂ ਹੈ ਵੀ ਗਾਵਾਂ 'ਤੇ ਔਰੀ ਜੋ ਚੀਜ਼ਾਂ ਹੀ ਆ ਅੱਜ ਕੱਲ੍ਹ ਉਰੇ ਵੀ ਮਾਰੇ ਦੇਸ਼ਾਂ 'ਚ ਵੀ ਦੇਖਾਂ ਤਾਂ ਲੋਕ ਜ਼ਿਆਦਾ ਡਿਮਾਂਡ ਜਿਹੜੀ ਕਰਾਂ ਵੀ ਆਹ ਜੋ ਜੈਵਿਕ ਖੇਤੀ ਦੀ ਚੀਜ਼ਾਂ ਹੀ ਚਾਹੀਦੀਆਂ। ਜੈਵਿਕ ਖੇਤੀ ਦੇ ਕਈ ਤਰੀਕੇ ਜਿਵੇਂ ਸਵਦੇਸ਼ੀ ਖੇਤੀ, ਪ੍ਰਕਿਰਤਿਕ ਖੇਤੀ ਜਾਂ ਗੋਬਰ ਦਾ ਉਪਯੋਗ ਕਰੀ ਕਨੇ ਖੇਤੀ, ਤਾਂ ਇਸ 'ਚ ਖਾਦਾਂ ਵੀ ਕਈ ਟਾਈਪਾਂ ਦੀ ਹੋਈਆਂ। ਕਈ ਵਾਰ ਕੇਂਚੂਆ ਖਾਦ ਪਾਏ, ਕਈ ਵਾਰ ਗੋਬਰਾਂ ਦੀ ਖਾਦ ਪਾਏ, ਜਾਂ ਕਈ ਵਾਰ ਜੋ ਅਸੀਂ ਆਪਣੇ ਘਰ ਦੀ ਸਬਜ਼ੀਆਂ ਫਲ ਜੋ ਇਸੇ ਇਕੱਠੇ ਕੀਤੇ ਹੋਏ ਕਨੇ ਡਬੋਲੂ ਜਿਹਾ ਬਣਾਈ ਕਰਨ ਇਸ 'ਚ ਇਕੱਠੇ ਕਰੀ ਕਨੇ ਕਾਫੀ ਦਿਨ ਰੱਖਾਂ ਹੈ ਕਨੇ ਸੜੀ ਕਨੇ ਸੇ ਜੇ ਇਸੇ ਖਾਦ ਬਣੀ ਜਾਈ, ਤਾਂ ਜੀ ਇਸ ਖੇਤੀ ਆ ਤਾਂ ਦੇਖੋ ਜੀ ਕਿਤਨਾ ਫਾਇਦਾ ਵੇ। ਜੋ ਹਰਾ ਖਰਾਬ ਚੀਜ਼ਾਂ ਹੀ ਆ ਕੂੜਾ ਬਤੂ ਆ ਸੇ ਵੀ ਆਹਰੇ ਖੇਤਾਂ ਰੇ ਕੰਮ ਆਈ ਜਾਂਦਾ, ਕਨੇ ਇਸ 'ਤੇ ਜੋ ਫਸਲ ਮਿਲਣੀ ਆ ਜੋ ਸੇ ਵੀ ਬੜ ਭਾਰੀ ਵਧੀਆ ਆਉਣੀ। ਤਾਂ ਜੀ ਬਾਰੀ ਦੇ ਭਲੇ ਇੱਕ ਲੋਕ ਗੀਤਾਂ ਖਾਤਰ ਲਿਆ ਟਾਈਮ ਦੇ, ਸੁਣੋ ਤੂੰ ਇੱਕ ਪਿਆਰਾ ਜਿਹਾ ਲੋਕ ਗੀਤ।